0: ਟੱਕ ਲਿਆ, ਤੇਰਾ ਬਾਪ ਟੱਕ ਲਿਆ।
1: ਤੁਮ ਤਕਿਨ ਦਿਗ ਤਕਿਨ ਤਕਿਨ ਦਿਗ ਤੁਮ ਤਕਿਨ ਦਿਗ ਤਕਿਨ ਤਕਿਨ ਦਿਗ।